ਇਹ ਜਾਂ ਆਕਾਸ਼ਵਾਣੀ ਈਟਾਨਗਰ ਅਨੀ ਮੇਲਿਨ ਮਨੀਬਨ ਆਕੂ ਤਰਕ ਮੰਗਲਵਾਰ ਇਹ ਪਹੁੰਚ ਸੌ ਆਜ਼ਮ ਬਾਜੀ ਪੁਨੀ ਮਿਨਟ ਮੁਇਕ ਪਿਸ਼ਮ ਨਕਮ ਵਾਂਚੋ ਸਾਇਕਾ ਪਾਂ ਕਪਈ ਪਮਨ ਕਹਾ ਪਾਈ ਫਾਲੇ ਵਾਂ ਕਾ ਵਾਂ ਸੁਏ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਹੀ ਨੋਰਵੇ ਦੇਸ ਪ੍ਰਾਈਮ ਮਿਨਿਸਟਰ ਜੋਨਸ ਗਾ ਆਰ ਸਟੋਰੇ ਨੀ ਮਨੀ ਨੋਰਵੇ ਦੇਸ ਓਸਲੋ ਹੋਨੁਈ ਮਾ ਅੰਗੋਟ ਅਸੋ ਕਿਆ ਇੰਡੀਆ ਨੋਰਵੇ ਬਿਜ਼ਨੈਸ ਐਂਡ ਰਿਸਰਚ ਸਬਮਿਟ ਟੂ ਸੋ ਮਾ ਹਕਲੇ ਮੋਮਾ ਹਜਾ ਦੂਸੋਮਾ ਨੋਰਵੇ ਦੇਸ ਕ੍ਰੋਨ ਪ੍ਰਿੰਸ ਵੰਹਮ ਹਾਕੋਨ ਚੁ ਹਕਲੈ ਨੋਰਵੇ ਹਿਆ ਇੰਡੀਆ ਦੇਸ ਨੀ ਬਾ ਮੁੰਬਈ ਲੇਟਰਲ ਹੋਮੋਖੋ ਸਤ ਮੋਵਨ ਦੂਸੋ ਹਮੇਜੰਗਮਾ ਲੈ ਵੈ ਲੰਡੌ ਕਿਆ ਫੈ ਮਾ ਹਜਾ ਸਬਮਿਟ ਟੂ ਸੋ ਐ ਤਾਮ ਬੋ ਲੈ ਦੇਸ ਨੀ ਬਾ ਮਾ ਇਕੋਨੋਮਿਕ ਮੋਥੋ ਸਜੂ ਤਾਮ ਤੈ ਲੈ ਅਚਨ ਅਮੈ ਅੰਕਿਆ ਸ਼ੂਲਮ ਚੁ ਦਾਪਜਿੰਗ ਲੈ ਫਾਦਵਾ ਮੋਮਕਾ ਹੋਮਾ ਅਜੰਗ ਬਾ ਹਜਾ ਸਬਮਿਟ ਟੂ ਸੋ ਮਾ ਇੰਡੀਆ ਹਿਆ ਨੋਰਵੇ ਦੇਸ ਨੀ ਅੰਕਿਆ ਪੂਨੀ ਬਨ ਹੋਨੈ ਜੋ ਕੰਪਨੀਸ ਸੀਈਓ ਥਮ ਬੋਮਾ ਦੇਸ ਨੀ ਬਿਜ਼ਨੈਸ ਐਂਡ ਰਿਸਰਚ ਕਮਿਊਨਿਟੀਸ ਮਖੰ ਐਮੀ ਹੋਕ ਹੋ ਅਨੀ ਪੂਨੀ ਬਨ ਹੋਨੈ ਤਕੁ ਜੋ ਪਾਰਟਿਸਿਪੈਂਟਸ ਥਮ ਹਕ ਹੈਲੇ ਪੈਟ੍ਰੋਲ ਐ ਡੀਜ਼ਲ ਵਨ ਤੀ ਥਾਂ ਇਜਲ ਨੀ ਬਨ ਆਗਾ ਤਾਰਿਕ ਨੀ ਲੀਟਰ ਪਾ ਤੰਗੁਨ ਖਾਉ ਆ ਜ਼ੰਪੋਂ ਲੈ ਆ ਡਨ ਦਾਉ ਕਿਆ ਤੋ ਤਾਮ ਬੋ ਲੈ ਅਨੀ ਚੁ ਲੀਟਰ ਪਾ ਤੋ ਪੂਲੀ ਬਨ ਪੈਸਾ ਪੋਂ ਲੈ ਤਾਮ ਆ ਡਨ ਦੋ ਕਾਉਮਾ ਆਜੰਗ ਮਵਨ ਤੀ ਥਾਂ ਹਾਲੇ ਈਰਾਨ ਦੇਸ ਮਾ ਗਾਇ ਡੋਂ ਲੈ ਤਾਇ ਕਿਆ ਤੂ ਮਵਨ ਛੀ ਹਿਆ ਸਟੇਟ ਆਫ ਹਾਰਮੋਸ ਦੋਈ ਤਾਇ ਖੋ ਮਾ ਚਾਵਨੂ ਤੋ ਜੋ ਕ੍ਰੂਡ ਓਇਲ ਵਨ ਤੀ ਥਾਂ ਜੋਂ ਡੋਂ ਲੈ ਹਾਈ ਕੋ ਲੈ ਆਡਨ ਅੰਕ ਗਾਇ ਲੈ ਸਤ ਲੈ ਅਰੁਣਾਚਲ ਪ੍ਰਦੇਸ਼ ਗਵਰਨਰ ਲੈਫਟੈਨੈਂਟ ਜੈਨਰਲ ਰਿਟਾਇਰਡ ਕੇ ਟੀ ਪਰਨਾਇਕ ਮਨੀ ਨਿਊ ਦਿੱਲੀ ਮਾ ਚੀਫ ਆਫ ਡਿਫੈਂਸ ਸਟਾਫ ਜੈਨਰਲ ਅਨਿਲ ਚੌਹਾਨ ਫੈ ਆਪੋਂ ਅਸੌ ਲੈ ਹੋਕੀ ਹਜਾ ਮਾ ਹੋਨੈ ਖਲਚੂ ਅਰੁਣਾਚਲ ਪ੍ਰਦੇਸ਼ ਮੋ ਵਨ ਲੈ ਦੇਸ ਸਿਕਿਉਰਿਟੀ ਬੋਰਡਰ ਸਿਕਿਉਰਿਟੀ ਵਾਇਬ੍ਰੈਂਟ ਵਿਲੇਜ ਪ੍ਰੋਗਰਾਮ ਹਿਆ ਦੇਸ ਲੌਂਗਜੀ ਜੰਗ ਨਾਮ ਫੋ ਤੋ ਮੋਕਸਾ ਤਾਇਕਿਆ ਗੁਡਵਿਲ ਪ੍ਰੋਜੈਕਟ ਫੋ ਹੋਮੋਕਸਤ ਮੋ ਵਨਜੇਲੇ ਬੋਮਾ ਗਵਰਨਰ ਹਜਾ ਮਾ ਚਿ ਚੋਨਚੋਨ ਲੈ ਅਰੁਣਾਚਲ ਪ੍ਰਦੇਸ਼ ਅੰਕਿਆ ਅਸਾਇਲੋ ਬੋਰਡਰ ਲੌਂਗਜੀ ਹੋਨੋਇ ਫੋ ਤੋ ਆਪੋਸਾਉ ਅੰ ਅਹਾਮ ਤਾਇਕਿਆ ਮੰਗਨ ਜੁਪ ਕਿਆ ਸਿਕਿਉਰਿਟੀ ਟੂ ਵਨ ਹਿਆ ਹਜਾ ਇੰਟਰਨੈਸ਼ਨਲ ਲੌਂਗਜੀ ਯੰਗ ਤੋਕੇ ਸਿਕਿਉਰਿਟੀ ਮੋਚੋਨ ਕਾਥੋਨ ਮੋ ਜੈਨਰਲ ਚੌਹਾਨ ਹਾ ਮਾ ਵਨਸੇਲੇ ਗਵਰਨਰ ਪਰਨੈਕ ਐਜਾਬੋ ਮਾ ਅਰੁਣਾਚਲ ਪ੍ਰਦੇਸ਼ ਮਾ ਆਰਮ ਫੋਰਸਿਸ ਸਿਪਾਹੀ ਹੋਟਮ ਫੋ ਐ ਸਟੇਟ ਗਵਰਨਮੈਂਟ ਫੈ ਤਲੇ ਹਿਟਲੇ ਜੌ ਅਸੋ ਅਸੈ ਲੈ ਹਮੇਜੰਗ ਮਾ ਲੈ ਜੌ ਮੋਕਨੁਈ ਸਾਂਗੋ ਤੈਲੇ ਬੋ ਮਹਾਜਾ ਹੋਲੀ ਤਲੇ ਜੌ ਅਸੁ ਹੁਪੁ ਲੈ ਸਿਪਾਹੀ ਹੋਟਮ ਫੋ ਅਚੋਕ ਆਸਨ ਕੇ ਕਾ ਚੁ ਨਾਇ ਬਲੇ ਅਰੁਣਾਚਲ ਪ੍ਰਦੇਸ਼ ਐਜੂਕੇਸ਼ਨ ਮਿਨਿਸਟਰ ਪੀ ਡੀ ਸੋਨਾਮਾ ਅਖੋਲੇ ਅਨੀ ਈਟਾਨਗਰ ਮਾ ਅਰੁਣਾਚਲ ਪ੍ਰਦੇਸ਼ ਸਟੇਟ ਹਾਇਰ ਐਜੂਕੇਸ਼ਨ ਕਾਉਂਸਿਲ ਹੋਥਮ ਅੰਕਿਆ ਹੋਥਮ ਆਕੂ ਅੰਪਾ ਕਾਉਂਸਿਲ ਮੀਟਿੰਗ ਟੂ ਸੋ ਅਸੋ ਅਫੋਲੇ ਬੋ ਮਹਾਜਾ ਟੂ ਸੋ ਸਟੇਟ ਮਾ ਮੋਕਨੁ ਸਾਂਗੋ ਤੈਕਿਆ ਹਾਇਰ ਐਜੂਕੇਸ਼ਨ ਰਿਫੋਰਮ ਸਿਆ ਇਨਫ੍ਰਾਸਟ੍ਰਕਚਰ ਡੇਵਲਪਮੈਂਟ ਮੋਥੋ ਸਜੂ ਫੋ ਹੋਮੋਖੋ ਸਤ ਥੋਪ ਮਨ ਪੋ ਪਕਟਿਕ ਤੋ ਅੰ ਅਸੋ ਅਫੋ ਕਿਆ ਚਾਂਗਲੇ ਮਿਨਿਸਟਰ ਸੋਨਾ ਐਮ ਹਜਾ ਬਾਮਤਾ ਸੋਸ਼ਲ ਮੀਡੀਆ ਪੋਸਟ ਮਾ ਹਜਾ ਮੀਟਿੰਗ ਟੂ ਸੋ ਮੋ ਵਨ ਕਿਆ ਮਾ ਹਜਾ ਟੂ ਸੋ ਮਾ ਰੂਸਾ 1.0 ਰੂਸਾ 2.0 ਹਿਆ ਪੀ ਐਮ ਊਸਾ ਪ੍ਰੋਜੈਕਟ ਪੋ ਹੋਮੋਖਸਤ ਪਕ ਟਿਕੇਟੋਪੁ ਬੋ ਮਾ ਹਜਾ ਅੰਕਿਆ ਸਲੋਈ ਚੇਨ ਪ੍ਰੋਜੈਕਟ ਮੋਕਸਾ ਲੈ ਲੰਡੌਲੇ ਬੋ ਮਾ ਜੈਤਾ ਲੰਹਾ ਪੋਂ ਮਾ ਤੈਲੇ ਬਕਤੇਪੁ ਲੈ ਵਨ ਲੈ ਅਰੁਣਾਚਲ ਪ੍ਰਦੇਸ਼ ਚੀਫ ਇਲੈਕਟੋਰਲ ਆਫੀਸਰ ਸੀਈਓ ਪਵਨ ਕੁਮਾਰ ਸੇਨ ਐ ਮਨੀ ਪੰਗਨੂ ਜੋ ਡਿਸਟ੍ਰਿਕਟ ਅੰਕਿਆ ਡਿਸਟ੍ਰਿਕਟ ਇਲੈਕਸ਼ਨ ਆਫੀਸਰ ਡੀਈਓ ਹਿਆ ਇਲੈਕਟੋਰਲ ਰਜਿਸਟ੍ਰੇਸ਼ਨ ਆਫੀਸਰ ERO ਥਮ ਫੈ ਸਪੈਸ਼ਲ ਇੰਟੈਂਸਿਵ ਰਿਵੀਜ਼ਨ SIR ਹਾਨਪਕ ਮਾ ਅੰਗ ਤਾ ਵਰਚੁਅਲ ਟ੍ਰੇਨਿੰਗ ਟੂ ਸੋ ਅੰਗੋਟ ਅਸੋਲੈ CEO Sain Aja Mahaja SIR Moto Buching Kanaknu Manza Lai Electoral Roll Ma Talakya Chitai Chinang Se Ineligible Kanak Misa Man Naktayang Bo Ma Tayanang Se Eligible Kanak Misa Po Man Chitai Le Nakhai Angkya Hanpak Ma Mokasa Angkya Changtai Pula Vanantole Nok Vai E DEO Tham Ang Haja SIR Moto Satba Ma Apuano lako ang political parties for representatives tham pai coordination meeting tu so aso apho hayo boma hum district team tham ang haya SIR training apuano le ko ton hei o le vanzele
Arunachal Pradesh Transport Minister Ojing Tasing ma akho le mani khunsa honoi ma chon chon le vai aso apho angkya Transport Department tham Golden Jubilee Celebration pono pu han pak ma ke mo chon ka thon pak tikto angta review meeting tu so aso apho le aja tu so ma Minister Tasing e aja pono pu han pak ma kya chempang mo ta sat lanan he la kya pak tikto kya bo ma haja pon pu ma chempang program so ang tungta tai he la kya mo venezuela bo ma chi e haja celebration pon pu man ma hwaksa modern bus gari hoam hote hoka dap ang kya changte pu le chu ngai vel le emele mu chu mithi ma akho le mani lower dibang valley district angkya district level monitoring committee tham meeting tu so aso apole kahoma ajang ba mlm muchu mithi hia puinyo apam ni e haja tu so mwan ke jang ban ka se ma department tham hia bank po ang atmanirbhar scheme angkya beneficiaries tham angunsin loan le ma ko ton puku ma tata phai Ashamakoi le khat le mokasa hayo bo ma old age pension hiya CMAAY ningkya social security scheme po ma beneficiaries po tamtai le kam le achen ang azong among hai o le van le ka ho iwai. Ija Akashwani Itanagar ka phimasai apang hai. Pongwangai ja sai chuipa lukam hozem ding ma pang kapai.